0: Chinar Beats with RJ Diva, only on Radio Chinar 90.4 FM.
1: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਛ ਹੋਰ ਮੰਗ ਲੈਣਾ, ਮੋਟਰਸਾਈਕਲ ਲੈ
3: ਦਿਲਾ ਦੀਜੀਏ ਨਾ।